ਨਹੀਂ ਨਾ ਜਾਵਾਂ ਤੁਸੀਂ ਹਾਥੀ ਜਾਵਾਂ ਨਾ ਜਾਵਾਂ ਜੀ ਬਦਲੇ ਮਿੰਦਰ ਕਬਹਿ ਜਬਹਰਾ ਦੀਨ ਯਾਮ ਦਰਬੇ ਜੀ ਬਦਲੇ